ਉਚੇ ਕਵਾ ਉਦਿਆ ਮਾ ਮੁਗੂ ਪਿਓ ਲੀਸੋਬੋ ਦਿਆ ਮਾ ਅਗਾਮ ਨੇਨੇ ਥਾ ਮਿਮੀ ਦੋਲਾ ਦਿਆ ਮੀ ਮੁਕੁਨਾ ਸਿਆਲੀ ਮਾ ਦਾਸੀ ਲੀਚੇ ਕਵਾ ਆਲਾ ਉਸੇ ਪਾਜਾ ਈਜੇ ਕਵਾ ਮੁਆ ਕਾਣੇ ਦਿਆ ਲੋ ਫੀਸੀਸੀ ਮਿਹੀ ਜਿਲਾ ਦਿਆ ਲੋ ਮੁਆ ਨੀਮਾ ਨੇ ਕਵਾ ਸਜਿਆ ਲੋ ਅਮਨੇ ਲੈਸ਼ ਜਸੀ ਮੁਗਾ ਤੇ ਨਾਲੋ ਕਾਦੋ ਇਲੇ ਮੁਗਾ ਥੀਥੀ ਚੁਤੈਨੇ ਮਾਪਾ ਅਤਸਲੀ ਕਵਾ ਦਾ ਲੋ ਮੁਗਾ ਈਮੀਨੇ ਅਗਾਮ ਬੇਗਾ ਅਮੋਨੇ ਨਾਨੋ ਕਾਲੇ।